0: ਬਿੱਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈਪੇ ਐਪ ਬਿੱਲ ਤੱਕ ਅਗਾਰਾ ਜੁਮਲਾ ਅਦਦੂ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਆ ਬਿੱਲ ਤੱਕ ਫੈਸਾ ਦੱਕ ਨਿੰਮਾ ਲੰਵੀ ਫੋਨ ਫੇਂਗ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈ ਵੈਰ ਬਿੱਲ ਨੂੰ ਦੇਖੀ ਗਿੰਗ ਲਾਰੀ ਵੀਣੂਏ ਨੇਂਗੀ ਗਿੰਗ ਉਲੇ ਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਾਈਪੇ ਮਾ ਫਾਈ
1: ਅਬੂਬਕਰਗੇ ਫਾਣੋਗੇ ਅਰਿਹੁਗਾ ਮੁਸਲਿਮੋਂਗੇ ਫੁਰਤਮ ਖਲੀਫਾਗੇ ਦੌਰਗਾ ਦੁਰੂ ਇਸਨੀ ਵਡਾ ਗਨਵਾ ਇਖਲਾਸ ਤੇ ਮਸ਼ੀਰਕੇ ਹੈਸੀਅਤੋਂ ਇਕਲੇਗ ਫਾਣੋ ਖਲੀਫਾਗੇ ਅਰਿਹੁਗਾ ਖਿਦਮਤ ਕੁਰੇਵੀ ਹਿਜਰਾਨ ਤੇਰਵ ਨਹਰ ਸੈਯਦਨਾ ਅਬੂਬਕਰ ਰਲੀਅੱਲਾਹੁ ਅਨਹਾ ਅਵਹਾਰੋਮਗੇ ਆਲਾਸ ਕੰਫਲੁ ਜੇਹ ਵਡਾ ਗਤਮ ਇਕਲੇਗ ਫਾਣੋਗੇ ਕਾਇਮ ਮਕਾਮਕੁ ਅਯਨ ਕੁਰੇਪੁਮਗੇ ਮਸਲਾਗਾ ਇਮ ਫੁਰਤਮ ਮਸ਼ਵਰਾ ਕੁਰੇਵੀ ਅਬਦੁਰ ਰਹਿਮਾਨ ਬਨ ਆਉਫ ਰਲੀਅੱਲਾਹੁ ਅਨਹਾ ಸೈಯದನಾ ಅಬೂಬಕರ್ ಗಫಾನ್ ಉಮರ್ ರಲಿಯಲ್ಲಾಹು ಅನ್ಹುಗೆ ನಂಫುಲ್ ಹುಶಹಳಬುಮು ರುಸುನ್ನವಿ ಅಬ್ದುರ್ರಹ್ಮಾನ್ ಬುನ್ ಆಫ್ ನುಹಣು ಮಿನಿವಂಕಮಾಕ್ ವಿದಾಳ್ವೆ ಉಮರುಗೆ ಕಾಬಿಲಿಯತಕಿ ಇಕಮಾಮದು ಶಕ್ಕೆಂ ಹುರಿ ಕಮೆನ್ನೋನೆ ನಮವಿ ಸೆಕಲೇಗಫಾನಕಿ ವರಂ ಹರುಕಶಿ ಮಿಜಾಜ್ ಫುಳೆಗೆ ಬೇಕಲಿಕೆ ಸೈಯದನಾ ಅಬೂಬಕರ್ ರಲಿಯಲ್ಲಾಹು ಅನ್ಹು ವಿದಾಳ್ವೆ ಇಕಲೇಗಫಾನ್ ಮಾ ಹರುಕಶಿ ಫುಳುಕಮ ಫೆನ್ನನೆ ಅಳುಗಂಡು ಮಾ ಮಡುಮಾತಿರುವೀಮೆ ಇಕಲೇಗ ಫಾಣುಗೆ ಇಸ್ತಶುಳುಗಾ ಮಸೂಲಿಯತೆ ಅಳುವು ಅಮಿಲ್ಲ ಫುಳ ಮಡುಮಾತಿರುವೆ ವಡಾಗಿ ಫಾಣೆ ಕೊಮ್ಮೆ ಕಸ್ ಕುಡ ದುವಸ್ಕುಳಕ್ಕೂ ಆಲಾಸ್ ಕುಂಫುಳ ಉಳುವು ಮಫು ಸಿದ್ದೀಕ್ ಅಕ್ಬರ್ ಮಿದುನಿಯ ದೂಕುರಬುಮು ಖಲೀಫಾಕಮ ಇಸ್ವೆ ವಡಾಗತಿ ಫಾರೂಕ್ ಉಲ್ ಆಜಮ್

ਤਿਮਨ ਰਸਕਲਾਂਗੇ ਸੀਦਾ ਵਿਗਮ ਵਾ ਤਿਦ ਮਗੇ ਫਾਹੇ ਏ ਮਗਤ ਯਬੈ ਮੀ ਹੁਨ ਥਬਾ ਵਾਸ਼ ਇਨੂ ਮਗ ਮਗਤ ਯਬੈ ਮੀ ਹੁਨ ਥਬਾ ਨਵਾਸ਼ ਏ ਰੁਂ ਏਖਲਾਂਗੇ ਮਗੁਨ ਤਿਬੈ ਮੀ ਹੁਂ ਵਕੀ ਵਕੀ ਵਿਗਿੰਗ ਹਿੰਗੈ ਦਾਨਿਤੇ ਏ ਕੰਤ ਤਕ ਤਿਬੈ ਮੀ ਹੁਨ ਨੰ ਏਖਲਾਂਗ ਵਸਯ ਕੁਰਵੀ ਤਿਬੈ ਮੀ ਹੁਂ ਥਕਵਾ ਵਿਰੂ ਮਟਕੇ।